ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਭਾਰਤ ਵਿੱਚ ਸੈਰ ਸਪਾਟਾ ਇਸ ਵਿਸ਼ੇ 'ਤੇ ਡਾਕਟਰ ਵਿਨੇ ਨੀਤ ਕੌਰ ਦੀ ਵਾਰਤਾ ਸੁਣਵਾਵਾਂਗੇ ਅਤੇ ਇੱਕ ਆਵਾਜ਼ ਪ੍ਰੋਗਰਾਮ 'ਚ ਆਸਾ ਸਿੰਘ ਮਸਤਾਨਾ ਦੇ ਗਾਏ ਗੀਤ ਵੀ ਸੁਣਾਂਗੇ। ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਵਰਲਡ ਟੂਰਿਜ਼ਮ ਡੇ ਯਾਨੀ ਵਿਸ਼ਵ ਸੈਰ ਸਪਾਟਾ ਦਿਵਸ ਹੈ। इस दिन नूं मनाउण दा मकसद यह है कि संसार भर विच इस गल दा प्रचार प्रसार किया जाए कि लोग सैर सपाटे दे प्रति जागरूक होण, क्योंकि सैर सपाटा पूरे विश्व विच समाजक सभ्याचारक राजनीतक ते आर्थिक कदरां कीमतां नूं वधाउण विच सहायता कर सकता है, जिस नाल लोकां दी देशां दी आपसी समझ ते सांझ वधेगी। हर साल इस दिवस का कोई थीम रख्या जांदा है। साल 2026 ਲਈ ਇਸ ਦਾ ਵਿਸ਼ਾ ਹੈ ਪੇਂਡੂ ਅਤੇ ਸਮੁਦਾਇ ਕੇਂਦਰਿਤ ਸੈਰ ਸਪਾਟਾ, ਜਿਸ ਦਾ ਮਕਸਦ ਪਿੰਡਾਂ ਤੇ ਸਥਾਨਕ ਸੱਭਿਆਚਾਰ ਨੂੰ ਸੈਰ ਸਪਾਟੇ ਨਾਲ ਜੋੜਨਾ ਹੈ। ਇਹ ਦਿਵਸ ਦੇਸ਼ਾਂ ਦੇ ਇਤਿਹਾਸਿਕ

0: ਸਥਾਨਾਂ ਦੇ ਪ੍ਰਤੀ ਲੋਕਾਂ ਦੀ ਰੁਚੀ ਵਧਾਉਂਦਾ ਹੈ। ਨਾਲ ਹੀ ਕੁਦਰਤੀ ਨਜ਼ਾਰਿਆਂ, ਸੋਮਿਆਂ, ਖੂਬਸੂਰਤ ਥਾਵਾਂ ਨੂੰ ਵੇਖਣ ਲਈ ਜਦੋਂ ਸੈਲਾਨੀ ਆਉਂਦੇ ਨੇ ਤੇ ਵਪਾਰ ਵੱਧਦਾ ਹੈ, ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਏ। ਆਪਣਾ ਵਿਰਸਾ ਸਾਂਭਿਆ ਰਹਿੰਦਾ ਹੈ ਤੇ ਦੇਸ਼ ਦੀ ਵਿਸ਼ਵ 'ਚ ਇੱਕ ਥਾਂ ਬਣਦੀ ਹੈ। ਜਦੋਂ ਲੋਕੀ ਸਾਡੇ ਦੇਸ਼ ਤੇ ਸੈਰ ਸਪਾਟੇ ਦੇ ਥਾਵਾਂ ਦੀਆਂ ਤਸਵੀਰਾਂ ਖਿੱਚਦੇ ਨੇ ਤਾਂ ਉਹ ਸਿਰਫ ਕੈਮਰੇ 'ਚ ਤਸਵੀਰਾਂ ਨੂੰ ਕੈਦ ਨਹੀਂ ਕਰਦੇ ਬਲਕਿ ਸਾਡੇ ਇਤਿਹਾਸ ਨੂੰ ਜਿਉਂਦਿਆਂ ਰੱਖਦੇ ਨੇ। ਅਸੀਂ ਦੂਜੇ ਦੇਸ਼ਾਂ ਦੀ ਸੈਰ ਨੂੰ ਜਾਈਏ ਤੇ ਸੈਲਾਨੀ ਸਾਡੇ ਦੇਸ਼ ਦੀ ਯਾਤਰਾ ਕਰਨ, ਇਹ ਭਾਵ ਵੱਖ ਵੱਖ ਸੱਭਿਆਚਾਰਾਂ ਦਾ ਸੰਗਮ ਏ, ਜੀ ਪਰਚਾਵਾ ਵੀ ਹੈ। ਅਸੀਂ ਕਿਸੇ ਭਾਵ ਨੂੰ ਵੀ ਲੈ ਕੇ ਸੈਰ ਸਪਾਟੇ ਲਈ ਜਾਈਏ ਤਾਂ ਅੰਤਰਰਾਸ਼ਟਰੀ ਸੈਰ ਸਪਾਟਾ ਦਿਵਸ ਨੂੰ ਮਨਾਉਣਾ ਸਾਰਥਕ ਹੋਏਗਾ। ਤੇ ਫਿਰ ਕਿੱਥੇ ਜਾ ਰਹੇ ਹੋ ਸੈਰ ਸਪਾਟੇ ਲਈ? ਭਾਰਤ 'ਚ ਸੈਰ ਸਪਾਟੇ ਲਈ ਕਈ ਤਰ੍ਹਾਂ ਦੀਆਂ ਥਾਵਾਂ ਹਨ। ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਭਾਰਤ ਵਿੱਚ ਸੈਰ ਸਪਾਟਾ। ਵਾਰਤਾਕਾਰ ਨੇ ਡਾਕਟਰ ਵਿਨੇ ਨੀਤ ਕੌਰ।
1: ਸੈਰ ਸਪਾਟਾ, ਘੁੰਮਣਾ ਫਿਰਨਾ, ਇਹ ਸੋਚ ਕੇ ਹੀ ਮਨ ਤੇਜ਼ ਰਫਤਾਰ ਰੋਜ਼ਾਨਾ ਜ਼ਿੰਦਗੀ ਤੋਂ ਆਰਾਮ, ਛੁੱਟੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਸੈਰ ਸਪਾਟਾ ਮਨੁੱਖ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਿੰਦਗੀ ਜਿਉਣ ਲਈ ਹੋਰ ਅਹਿਮ ਕੰਮ ਜ਼ਰੂਰੀ ਹਨ। ਕਿਧਰੇ ਪੜ੍ਹਿਆ ਸੀ ਕਿ ਵਿਹਲੀਆਂ ਗੱਲਾਂ ਕਰਨਾ ਵੀ ਇੱਕ ਹੁਨਰ ਹੈ, ਅਤੇ ਇਹ ਹੁਨਰ ਘੁੰਮਣ ਫਿਰਨ ਨਾਲ ਹੀ ਆਉਂਦਾ ਹੈ। ਕਿਉਂਕਿ ਅਸੀਂ ਜਿੰਨਾ ਜ਼ਿਆਦਾ ਘੁੰਮਦੇ ਹਾਂ ਓਨਾ ਜ਼ਿਆਦਾ ਲੋਕਾਂ ਨਾਲ, ਪ੍ਰਕਿਰਤੀ ਨਾਲ ਅਤੇ ਹਰ ਥਾਂ ਦਾ ਵੱਖਰਾ ਤਜ਼ਰਬਾ ਹਾਸਲ ਕਰਦੇ ਹਾਂ, ਜੋ ਸਾਨੂੰ ਜ਼ਿੰਦਗੀ ਦੇ ਅਨੇਕਾਂ ਨਵੇਂ ਪਹਿਲੂਆਂ ਨੂੰ ਦਿਖਾਉਂਦਾ, ਸੋਚਣ ਅਤੇ ਜਿਉਣ ਦੇ ਨਵੇਂ ਰਾਹ ਸਿਖਾਉਂਦਾ ਹੈ। ਸੈਰ ਸਪਾਟੇ ਦੌਰਾਨ ਵਿਭਿੰਨ ਤਰੀਕਿਆਂ ਨਾਲ ਇਹ ਜੋ ਗਿਆਨ ਪ੍ਰਾਪਤੀ ਹੁੰਦੀ ਹੈ, ਇਹ ਕਿਸੇ ਕਲਾਸਰੂਮ, ਕਿਸੇ ਲੈਕਚਰ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਚਿਰ ਸਥਾਈ ਹੁੰਦੀ ਹੈ। ਅੱਜ ਦੇ ਇਸ ਯੁੱਗ ਵਿੱਚ ਘੁੰਮਣ ਦੀ ਗੱਲ ਕਰਦਿਆਂ ਹੀ ਆਮ ਤੌਰ 'ਤੇ ਲੋਕ ਭਾਰਤ ਤੋਂ ਬਾਹਰ ਘੁੰਮਣ ਲਈ ਵਿਚਾਰ ਕਰਨੀ ਸ਼ੁਰੂ ਕਰ ਦਿੰਦੇ ਹਨ, ਪਰ ਭਾਰਤ ਬੇਅੰਤ ਹੈ। ਜੇ ਅਸੀਂ ਭਾਰਤ ਵਿੱਚ ਸੈਰ ਕਰਨੀ ਸ਼ੁਰੂ ਕਰ ਦਈਏ ਤਾਂ ਇੱਥੇ ਜਿੰਨੀ ਵਿਭਿੰਨਤਾ ਹੈ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਮਿਲ ਸਕੇਗੀ। ਭਾਰਤ ਦੀਆਂ ਚਾਰੋਂ ਦਿਸ਼ਾਵਾਂ ਵਿੱਚ 28 ਪ੍ਰਦੇਸ਼ ਹਨ। ਹਰ ਪ੍ਰਦੇਸ਼ ਵਿੱਚ ਕਈ ਨਿੱਕੇ ਵੱਡੇ ਪਿੰਡ, ਸ਼ਹਿਰ, ਕਸਬੇ ਆਦਿ ਹਨ। ਹਰ ਇੱਕ ਥਾਂ ਦੀ ਪ੍ਰਕਿਰਤੀ, ਲੋਕ, ਰਹਿਣ ਸਹਿਣ, ਪਹਿਰਾਵਾ, ਭੋਜਨ, ਨਾਚ, ਰਸਮੋ ਰਿਵਾਜ਼ ਆਦਿ ਸਭ ਵਿੱਚ ਬੇਅੰਤ ਵਿਭਿੰਨਤਾ ਹੈ ਅਤੇ ਹਰੇਕ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਸੈਰ ਸਪਾਟੇ ਦਾ ਇਹ ਸਫ਼ਰ ਜੇ ਅਸੀਂ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਹੈਰੀਟੇਜ ਸਿਟੀ, ਤੁਸੀਂ ਕਦੀ ਵੀ ਜਾਓ ਹਮੇਸ਼ਾ ਯਾਤਰੂਆਂ, ਸੈਲਾਨੀਆਂ ਦੀ ਭੀੜ ਮਿਲਦੀ ਹੈ। ਚੰਡੀਗੜ੍ਹ, ਸਿਟੀ ਆਫ ਰਾਊਂਡ ਅਬਾਊਟ, ਵੈਲ ਪਲੈਨਡ, ਬੜੇ ਸਲੀਕੇ ਨਾਲ ਉਸਾਰਿਆ ਸ਼ਹਿਰ। ਚੰਡੀਗੜ੍ਹ ਦਾ ਰੌਕ ਗਾਰਡਨ ਭਾਰਤ ਦਾ ਸਭ ਤੋਂ ਅਨੁਪ ਮੂਰਤੀ ਕਲਾ ਪੇਸ਼ ਕਰਦਾ ਹੈ। ਸੁਖਨਾ ਝੀਲ ਸ਼ਿਵਾਲਿਕ ਪਹਾੜੀਆਂ ਦੀ ਤਲਹੱਟੀ ਵਿੱਚ ਮਾਨਵ ਨਿਰਮਿਤ ਖੂਬਸੂਰਤ ਝੀਲ ਹੈ। ਜ਼ਾਕਿਰ ਹੁਸੈਨ ਰੋਜ਼ ਗਾਰਡਨ ਏਸ਼ੀਆ ਦਾ ਸਭ ਤੋਂ ਵੱਡਾ ਗੁਲਾਬ ਦਾ ਬਾਗ ਹੈ। ਇੱਥੇ ਗੁਲਾਬ ਦੀਆਂ ਹਜ਼ਾਰਾਂ ਕਿਸਮਾਂ ਦੇਖੀਆਂ ਜਾ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਪਹਾੜਾਂ, ਬਰਫ਼ਾਂ, ਝਰਨਿਆਂ ਨਾਲ ਭਰਪੂਰ। ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਕਸੌਲ, ਕਸੌਲੀ, ਕਾਂਗੜਾ, ਮਨਾਲੀ, ਕੁੱਲੂ, ਚੰਬਾ ਆਦਿ। ਇਹਨਾਂ ਪਹਾੜੀ ਇਲਾਕਿਆਂ ਵਿੱਚ ਪਹਾੜਾਂ 'ਚ ਵੱਸਦੇ ਲੋਕਾਂ ਦਾ ਜੀਵਨ ਢੰਗ, ਪਹਾੜਾਂ ਦੀਆਂ ਚੜ੍ਹਾਈਆਂ, ਖੁੱਲ੍ਹਾਂ, ਪ੍ਰਕਿਰਤੀ ਦੇ ਨਜ਼ਾਰੇ ਬੇਅੰਤ ਹਨ। ਭਾਰਤ ਵਿੱਚ ਇਹਨਾਂ ਪਹਾੜਾਂ 'ਤੇ ਜਾਣਾ ਬਹੁਤ ਹੀ ਸੌਖਾ ਹੈ। ਸੰਪੂਰਨ ਭਾਰਤ ਵਿੱਚ ਅਸੀਂ ਜਿੱਥੇ ਵੀ ਚਲੇ ਜਾਈਏ ਧਾਰਮਿਕ ਪੱਖ ਤੋਂ ਕਿਸੇ ਨਾ ਕਿਸੇ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਹੋ ਜਾਂਦੇ ਹਨ। ਮੰਦਰ, ਗੁਰਦੁਆਰੇ, ਮਸਜਿਦ, ਚਰਚ, ਬੌਧੀ ਮੰਦਰ ਆਦਿ ਸਾਨੂੰ ਉਸ ਥਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਕਾਰੀ ਦਿੰਦੇ ਹਨ। ਹਿਮਾਚਲ ਤੋਂ ਥੋੜ੍ਹਾ ਉੱਪਰ ਨੂੰ ਜਾਈਏ ਤਾਂ ਸ਼੍ਰੀਨਗਰ, ਜੰਮੂ ਕਸ਼ਮੀਰ, ਲੇਹ, ਲੱਦਾਖ, ਸਪਿਤੀ ਵੈਲੀ ਵਾਲੇ ਪਾਸੇ ਤਾਂ ਜਾਂਦਿਆਂ ਹੀ ਗੱਲ ਬਣਦੀ ਹੈ। ਇੱਥੇ ਆ ਕੇ ਤਾਂ ਲੱਗਦਾ ਹੈ ਕਿ ਕਿਸੇ ਹੋਰ ਹੀ ਬ੍ਰਹਿਮੰਡ 'ਚ ਆ ਗਏ ਹਾਂ। ਪਹਾੜਾਂ ਦੇ ਰੰਗ ਹਰ ਪਲ ਬਦਲਦੇ, ਬਰਫ਼ਾਂ, ਮਿੱਟੀਆਂ, ਭਾਂਤ ਭਾਂਤ ਦੇ ਪੱਥਰ, ਝਰਨਿਆਂ ਦੇ ਪਾਣੀ, ਪਰਬਤਾਂ ਨਿਆਈ ਰੰਗ ਬਦਲਦੇ। ਪਰਬਤਾਂ ਦੀਆਂ ਸਿਖਰਾਂ ਦੀਆਂ ਹਜ਼ਾਰਾਂ ਕਿਲੋਮੀਟਰਾਂ ਦੀਆਂ ਉਚਾਈਆਂ ਉੱਤੇ ਜਾ ਕੇ ਕੁਦਰਤ ਦੀ ਖੂਬਸੂਰਤੀ, ਸ਼ਾਂਤ ਅਤੇ ਸਾਫ਼ ਹਵਾ, ਨੀਲੇ ਬੱਦਲ, ਤਾਰਿਆਂ ਭਰਿਆ ਸਾਫ਼ ਸੁੰਦਰ ਅਸਮਾਨ, ਸਾਡੇ ਦਰਿਆ, ਵਿਛੜਿਆ ਪੰਜਾਬ, ਉੱਥੋਂ ਦੇ ਲੋਕ, ਹਰ ਧਰਮ ਦੇ ਸਾਰੇ ਆਪਣੇ, ਕੋਈ ਬੇਗਾਨਾ ਨਹੀਂ। ਇਉਂ ਲੱਗਦਾ ਜਿਵੇਂ ਇੱਥੇ ਤੱਕ ਹਾਲੇ ਸ਼ਹਿਰ ਵਾਲਾ ਜ਼ਹਿਰ ਨਹੀਂ ਪਹੁੰਚਿਆ। ਬੋਧੀਆਂ ਦੇ ਮੱਠ, ਕਈ ਮੰਜ਼ਲੀ ਪੁਰਾਤਨ ਇਮਾਰਤਾਂ, ਰਾਜਿਆਂ ਰਾਣੀਆਂ ਦੇ ਮਹਿਲਾਂ ਦੀਆਂ ਖੂਬਸੂਰਤੀਆਂ, ਅੱਖਰ ਥੋੜ੍ਹੇ ਲੱਗਦੇ। ਜਿੰਨਾ ਸਮਾਂ ਲਾ ਲਵੋ ਘੱਟ ਹੀ ਲੱਗਦਾ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਦੇਹਰਾਦੂਨ, ਮਸੂਰੀ, ਹਰਿਦੁਆਰ, ਬਦਰੀਨਾਥ, ਨੈਨੀ

ਤੁਸੀਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਇੱਕ ਗੀਤ ਆਸਾ ਸਿੰਘ ਮਸਤਾਨਾ ਦਾ ਗਾਇਆ ਬੜਾ ਮਸ਼ਹੂਰ ਹੋਇਆ ਸੀ, ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ। ਆਓ ਸੁਣੀਏ ਇਹ ਗੀਤ।

0: प्रभावशाली प्रदर्शन की चर्चा करदिया श्री मोदी ने कहा कि भारत ने 2001 च अपना पहला जूनियर मर्द विश्व कप 2003 च सीनियर एशिया कप जीत्या। प्रधानमंत्री ने एक जिला एक उत्पाद पहलकदमी बारे भी अपील की थी। श्री मोदी ने कहा कि इस साल कुपोषण नाल नजिठण लई कई पहलकदमियां कीतियां गईयां ने। यह आंगनवाड़ी केन्द्र हुण पोषण ट्रैकर नाल डिजिटल तौर ते जुड़े हुए ने। श्री मोदी ने कहा कि उन्हां नूं आंगनवाड़ी केन्द्रां नाल जुड़े लोकां ते माण है। अखीर च प्रधानमंत्री ने लोकां नूं उत्साहजनक कहानियां सांझे करदे रहण दी अपील की क्योंकि यह जानकारी ते कहानियां दूजां नूं प्रेरणा दिंदियां ने। इसे तहत पंजाब दे रजिंदर सिंह चन्ना दा जिक्र अज प्रधानमंत्री वल्लों मन की बात च कीता गया। उन्हां मोहाली तों आकाशवाणी दे पत्रकार मनोज किरतर नाल इक विशेष गल्लबात करदियां कहा,
1: मैं प्रधानमंत्री श्री नरेंद्र मोदी जी का बहुत बहुत धन्यवाद करदा जिन्होंने एक राउंड ग्लास बारे और मेरे बारे ना लिया ते ए प्रेरणा दे नाल नाल मैनूं कॉन्फिडेंस भी मिलेगा ते मैं होर भी वधिया काम करांगा। मेरे नाल नाल जिन्ने भी खिडारी है जां कोच ने उन्हां नूं भी एक प्रेरणा मिलेगी।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNUJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR Jalandhar। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਸਮਰੱਥਾਵਾਂ ਦਾ ਵਿਕਾਸ ਕਰ ਰਿਹਾ ਤਾਂ ਜੋ ਇਕ ਆਤਮ ਨਿਰਭਰ ਤੇ ਅਗਾਂਹ ਵਧੂ ਰੱਖਿਆ ਪ੍ਰਣਾਲੀ ਬਣਾਈ ਜਾ ਸਕੇ। ਅੱਜ ਨਵੀਂ ਦਿੱਲੀ ਚ ਇਕ ਸਮਾਗਮ ਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਸਿਰਫ ਤਕਨਾਲੋਜੀ ਦੀ ਦਰਾਮਦ ਤੇ ਧਿਆਨ ਕੇਂਦਰਿਤ ਨਹੀਂ ਕਰ ਰਿਹਾ ਸਗੋਂ ਰੱਖਿਆ ਤਕਨਾਲੋਜੀ ਨੂੰ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਵਿੱਖ ਦੀਆਂ ਜੰਗ ਤਕਨਾਲੋਜੀ ਆਧਾਰਿਤ ਹੋਣਗੀਆਂ ਅਤੇ ਤਕਨੀਕੀ ਤੌਰ ਤੇ ਉੱਨਤ ਮੁਲਕਾਂ ਦੀ ਜੰਗ ਦੇ ਮੈਦਾਨ ਚ ਇਕ ਉੱਚ ਸਥਿਤੀ ਹੋਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨਾ ਤਾਂ ਜੰਗ ਚਾਹੁੰਦਾ ਤੇ ਨਾ ਹੀ ਕਿਸੇ ਦੇਸ਼ ਦੇ ਖੇਤਰ ਤੇ ਕਬਜ਼ਾ ਕਰਨਾ ਚਾਹੁੰਦਾ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤੀ ਤੇ ਕਮਜ਼ੋਰੀ ਵਿਚ ਅੰਤਰ ਹੁੰਦੈ। ਭਾਰਤ ਸ਼ਾਂਤੀ ਦਾ ਸਮਰਥਨ ਕਰਦੈ ਪਰ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਹੈ। ਇਸ ਮੌਕੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗੁਰਜਿੰਦਰ ਸਿੰਘ ਸ਼ੇਖਾਵਤ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਸੈਰ ਸਪਾਟਾ ਹੁਣ ਸਿਰਫ਼ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਬਾਰੇ ਨਹੀਂ ਸਗੋਂ ਇਹ ਰੁਜ਼ਗਾਰ ਸਥਾਨਕ ਆਰਥਿਕਤਾ ਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਥੰਮ ਵੀ ਬਣ ਰਿਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਵਿਕਸਿਤ ਭਾਰਤ ਲਈ ਇਕ ਆਰਥਿਕ ਸ਼ਕਤੀ ਵਜੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਭਾਰਤ ਨੂੰ ਸੈਰ ਸਪਾਟੇ ਵਾਸਤੇ ਦੁਨੀਆਂ ਦਾ ਪਸੰਦੀਦਾ ਸਥਾਨ ਬਣਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵੱਖ ਵੱਖ ਲੋਕਾਂ ਸਭਿਆਚਾਰਾਂ ਤੇ ਸਮਾਜ ਪ੍ਰਤੀ ਜਾਗਰੂਕਤਾ ਵਧਾਉਣ ਦੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਯਾਤਰਾ ਪ੍ਰੇਮੀਆਂ ਲਈ ਇਕ ਸੁਰੱਖਿਅਤ ਤੇ ਵਿਕਸਿਤ ਸਥਾਨ ਵਜੋਂ ਉਭਰ ਕੇ ਸਾਹਮਣੇ ਆਇਆ ਏ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਅੱਜ ਤੁਰਕਮੇਨਿਸਤਾਨ ਸਰਕਾਰ ਤੇ ਵਿਦੇਸ਼ ਮੰਤਰੀ ਰਾਸ਼ਿਦ ਮੇਰਦੋਫ ਨੂੰ ਆਜ਼ਾਦੀ ਦੀ 35ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਅਜੈ ਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਤੁਰਕਮੇਨਿਸਤਾਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਨੇ। ਨਵੀਂ ਦਿੱਲੀ ਵਿਚ ਕੱਲ੍ਹ ਤੋਂ 2 ਦਿਨਾਂ ਰਾਸ਼ਟਰੀ ਖੇਤੀਬਾੜੀ ਸੰਮੇਲਨ ਸ਼ੁਰੂ ਹੋ ਰਿਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਦਾ ਉਦਘਾਟਨ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆਉਣ ਵਾਲੇ ਹਾੜੀ ਸੀਜ਼ਨ ਲਈ ਮੁੱਖ ਤਰਜੀਹਾਂ ਅਤੇ ਤਿਆਰੀਆਂ ਤੇ ਚਰਚਾ ਕਰਨ ਲਈ ਇਸ ਸੰਮੇਲਨ ਦਾ ਆਯੋਜਨ ਕਰ ਰਿਹੈ। ਕਾਨਫਰੰਸ ਵਿਚ ਕੇਂਦਰ ਤੇ ਰਾਜ ਸਰਕਾਰਾਂ ਖੇਤੀਬਾੜੀ ਉਤਪਾਦਨ ਉਤਪਾਦਕਤਾ ਸਥਿਰਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਰਣਨੀਤੀਆਂ ਵਿਕਸਿਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਅੱਜ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ 5 ਮੈਚਾਂ ਦੀ 2020 ਸੀਰੀਜ਼ ਖੇਡੀ ਜਾਏਗੀ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕ ਰੋਜ਼ਾ ਟੀਮ ਚ ਸ਼ਾਮਲ ਨੇ। ਸ਼ੇਸ਼ ਅਈਅਰ 2020 ਸੀਰੀਜ਼ ਚ ਭਾਰਤੀ ਟੀਮ ਦੇ ਕਪਤਾਨ ਹੋਣਗੇ। ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਏਗਾ। ਦੂਜਾ ਮੈਚ 30 ਸਤੰਬਰ ਨੂੰ ਗੁਹਾਟੀ ਵਿਚ ਤੇ ਤੀਜਾ 3 ਅਕਤੂਬਰ ਨੂੰ ਨਿਊ ਚੰਡੀਗੜ੍ਹ ਚ ਖੇਡਿਆ ਜਾਵੇਗਾ। ਜਾਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਅੱਜ ਮਰਦਾਂ ਦੇ 80 ਕਿਲੋਗਰਾਮ ਭਾਰ ਵਰਗ ਦੇ ਕੁਆਟਰ ਫਾਈਨਲ ਚ ਤਜ਼ਾਕਿਸਤਾਨ ਦੇ ਨੇਕਰੂਜ਼ ਸਲੀਮੋਵ ਨੂੰ 5-0 ਨਾਲ ਹਰਾ ਕੇ ਭਾਰਤ ਦਾ ਪਹਿਲਾ ਮੁੱਕੇਬਾਜ਼ੀ ਵਿਚ ਤਮਗਾ ਪੱਕਾ ਕਰ ਲਿਆ। ਪਿਛਲੇ ਮਹੀਨੇ ਗਲਾਸਕੋ ਚ ਅੰਕੁਸ਼ ਨੇ ਰਾਸ਼ਟਰਮੰਡਲ ਖੇਡਾਂ ਚ ਸੋਨੇ ਦਾ ਤਮਗਾ ਜਿੱਤਿਆ ਸੀ। ਤਜ਼ਾਕਿਸਤਾਨ ਉਤੇ ਜਿੱਤ ਦੇ ਨਾਲ ਉਹ ਮੁਕਾਬਲੇ ਦੇ ਸੈਮੀ ਫਾਈਨਲ ਵਿਚ ਪਹੁੰਚ ਗਏ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤੀ ਫੌਜ ਵੱਲੋਂ ਪਾਕਿਸਤਾਨ ਚ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਸਾਹਮਣੇ ਭਾਰਤ ਦੀ ਦਹਿਸ਼ਤਗਰਦੀ ਖਿਲਾਫ਼ ਨੀਤੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ